ਦਾ ਰਾਧੀ ਗਿਰ ਨਗ ਨਗ ਤਿਰਕਟ ਤੂੰ ਨਾ ਖੇਰ ਨਾ ਕਤੇ ਰਿਕਟ ਦਗ ਤੱਕ ਤੀ ਕਿਰ ਨਾ ਕਤਿਰਕਟ ਤੂੰ ਨਾ ਕਥ ਦਗ ਤੱਕ ਤੀ ਕਿਰ ਨਾ ਕਤਿਰਕਟ ਤੂੰ ਨਾ ਕਥ ਦਗ ਤੱਕ ਤੀ ਕਿਰ ਨਾ ਕਤਿਰਕਟ ਤੂੰ ਨਾ ਕਥ ਦੀ।